0: ਅੱਛਾ ਉਹਦੇ ਪੈਰਾਂ 'ਚ ਹਲਕੀ ਆਵਾਜ਼ ਮੇਂ ਕਲਟ ਕਲਾਸਿਕ ਮੂਵੀ ਡੀ ਡੀ ਐਲ ਜੇ ਸੇ ਰੁਕ ਜਾਓ ਦਿਲ ਦੀਵਾਨੇ ਓਨਲੀ ਔਨ ਰੇਡੀਓ ਆਲ ਓਵਰ 106.3 ਐਫਐਮ ਤਨੀਸ਼ ਐਪ ਕੇ ਸਾਥ ਬਿੰਦਾਸ ਮਾਰਨਿੰਗ ਚੱਲ ਰਿਹਾ ਹੈ ਯਹਾਂ ਪਰ ਐਂਡ ਕੁਛ ਵਕਤ ਪਹਿਲੇ ਸੋਸ਼ਲ ਮੀਡੀਆ ਪੇ ਬਹੁਤ ਫੇਮਸ ਹੁਆ ਥਾ ਪੰਚ ਦ ਮੰਕੀ ਯਾਦ ਹੈ ਵੋ ਮੰਕੀ ਜੋ ਕਿ ਇੱਕ ਜ਼ੂ ਮੇ ਥਾ ਐਂਡ ਹੀ ਵਾਸ ਟ੍ਰਾਇੰਗ ਟੂ ਬੀ ਫਰੈਂਡਸ ਵਿਦ ਅਦਰ ਮੰਕੀਜ਼ ਪਰ ਸਭ ਉਸਕੋ ਰਿਜੈਕਟ ਕਰ ਰਹੇ ਥੇ ਸੋ ਜੋ ਜ਼ੂ ਕੀਪਰਸ ਥੇ ਉਨ੍ਹੋਂਨੇ ਇੱਕ ਸੋਫਟ ਟੋਏ ਉਸਕੋ ਲਾ ਕੇ ਦਿਆ ਸੋ ਦੈਟ ਹੀ ਡਜ਼ਨਟ ਫੀਲ ਯੂ ਨੋ ਅਲੋਨ ਔਰ ਵੋ ਹਰ ਜਗ੍ਹਾ ਉਸ ਸੋਫਟ ਟੋਏ ਕੋ ਆਪਣੇ ਸਾਥ ਸਾਥ ਲੈ ਲੈ ਕੇ ਘੁੰਮਦਾ ਥਾ ਐਂਡ ਇਟ ਵਾਸ ਹਿਜ਼ ਬੈਸਟ ਫਰੈਂਡ ਵੋ ਪੰਚ ਬੜਾ ਹੋ ਗਿਆ ਜੀ ਹਾਂ ਐਂਡ ਉਸਨੇ ਡਿਸਾਈਡ ਕੀਆ ਹੈ ਕਿ ਯੇ ਜੋ ਇੱਕ ਸਾਈਕਲ ਚੱਲ ਰਿਹਾ ਥਾ ਨਾ ਕਿ ਹਮ ਕਿਸੀ ਕੋ ਐਕਸੈਪਟ ਨਹੀਂ ਕਰੇਂਗੇ ਕੋਈ ਨਯਾ ਆਏਗਾ ਵੋ ਬ੍ਰੇਕ ਕਰੂੰਗਾ ਮੈਂ ਕਿਉਂਕਿ ਜੋ ਵੀ ਨਯਾ ਮੰਕੀ ਅਬ ਆਤਾ ਹੈ ਉਸ ਜ਼ੂ ਮੇਂ ਪੰਚ ਖੁਦ ਉਨਕੇ ਪਾਸ ਜਾਤਾ ਹੈ ਐਂਡ ਯੂ ਨੋ ਉਨਕੇ ਸਾਥ ਖੇਲਤਾ ਹੈ ਐਂਡ ਯੂ ਨੋ ਆਪਣੀ ਮੰਕੀ ਲੈਂਗੁਏਜ ਮੇਂ ਉਨਸੇ ਬਾਤ ਕਰਤਾ ਹੈ ਯਾਰ ਐਂਡ ਹੀ ਇਜ਼ ਟ੍ਰਾਇੰਗ ਟੂ ਬੀ ਫਰੈਂਡਸ ਵਿਦ ਦ ਨਿਊ ਮੰਕੀਜ਼ ਹੂ ਆਰ ਕਮਿੰਗ ਇਨ ਦ ਜ਼ੂ ਐਂਡ ਦੈਟ ਇਜ਼ ਸੱਚ ਅ ਬਿਊਟੀਫੁਲ ਥਿੰਗ ਯਾਰ ਐਂਡ ਇਟ ਹੈਪਨਸ ਰਾਈਟ ਵੀ ਨੋ ਦੈਟ ਆਈ ਹੈਵ ਬੀਨ ਥਰੂ ਦਿਸ ਸੋ ਇਫ ਦੀ ਅਦਰ ਪਰਸਨ ਇਫ ਆਈ ਵਿਲ ਪੁੱਟ ਦੀ ਅਦਰ ਪਰਸਨ ਇਨ ਦ ਸੇਮ ਪੋਜੀਸ਼ਨ ਹਾਊ ਇਟ ਵਿਲ ਫੀਲ ਰਾਈਟ ਐਂਡ ਦੈਟਸ ਵਾਟ ਪੰਚ ਇਜ਼ ਡੂਇੰਗ ਬ੍ਰੇਕਿੰਗ ਦੈਟ ਸਾਈਕਲ ਆਈ ਐਬਸੋਲਿਊਟਲੀ ਲਵਡ ਦਿਸ ਵੈਨ ਆਈ ਰੈਡ ਇਟ ਔਰ ਮੁਝੇ ਇਤਨੀ ਖੁਸ਼ੀ ਹੋਈ ਕਿ ਯਾਰ ਪੰਚ You're a hero, yaar. On that note, sending an amazing track your way. Stay tuned on Jeevandas.
1: Ab suniye, Olive ka zabardast hai.
2: Abhi ab baje.

0: ਹਰਭਜਨ ਮਾਨ ਭਜਨ ਮਾਨ ਤੁਸੀਂ ਸੁਣ ਰਹੇ ਹੋ ਕਤਰ ਹਿੰਦੀ ਰੇਡੀਓ ਸਟੇਸ਼ਨ ਰੇਡੀਓ ਆਲ ਆਫ 106.3 FM ਜੀਓ ਬਿੰਦਾਸ
1: Olive Sonor Radio Network, Qatar's number one Asian radio network.

ਮੈਂ ਕਹਿੰਦੀ ਸੋਹਣੇ ਕਿੱਦਾਂ ਦੀ ਕੀ ਹਾਲ ਚਾਲ, ਸਤਿ ਸ਼੍ਰੀ ਅਕਾਲ, ਸਿਮਰਨ ਕੌਰ ਹੈ ਤੁਹਾਡੇ ਨਾਲ। ਰਾਤ ਭਰ ਬਾਤ ਤੋਂ ਕਰ ਲੂੰਗੀ ਯਾਰ, ਬਾਹਰ ਕੀ ਹਿਊਮਿਡਿਟੀ, ਬਾਹਰ ਕਾ ਮੌਸਮ ਦੇਖਾ ਯਾਰ। ਨਹੀਂ ਸੋਤੀ ਹੈ। ਭਾਈ ਸਾਹਿਬ ਕੋਈ ਬਾਤ ਨਹੀਂ, ਅਗਸਤ ਨਿਕਲ ਜਾਣੇ ਦੋ, ਉਸਕੇ ਬਾਅਦ ਥੋੜਾ ਠੀਕ ਹੋ ਜਾਏਗਾ ਮਾਹੌਲ। ਚੱਕੋ ਫਿਰ ਅਗਲਾ ਗਾਣਾ ਤੁਹਾਡੇ ਲਈ ਆ ਗਿਆ।